0: ਜਿਹੜਾ ਨਾ ਜਾਂ ਫੁਲਕਾ ਰੱਗੋ ਖੂਹ ਮੁਹਿਜ ਸੁਕਾਏ ਲਗੇ ਆ ਮਨੇ ਵੀ ਕਦੇ ਕਿਲੇ ਖੀ ਰੱਖੇ ਸੀ ਮਨੇ ਵੀ ਕਦੇ ਕਿਲੇ ਖੀ ਰੱਖੇ ਸੀ ਰੱਗੋ ਥੁਲ ਪੈਂਦੀ ਵਜਾਣ ਲਗੇ ਆ ਅਜਾਇਆ ਕਰੇ ਖਰਚ ਨਾਲ ਲੁਟਾਏ ਅਜਾਇਆ ਕਰੇ ਖਰਚ ਨਾਲ ਲੁਟਾਏ ਮਸਲ ਹਾਣੇ ਜਾਣੇ ਵਜੋਂ ਖਾਣ ਲਗੀ ਆ ਵਿਰੀ ਦੇਰ ਸਾਂ ਘਰ ਫਿਟਾਣ ਲਗੀ ਆ ਲਈ ਜਾਢ ਡਮਰੀਓ ਡਕਾਣ ਲਗੀ ਆ ਦੋਸਤੋ ਕੁਛ ਹਰ ਕੋ ਪੇਸ਼ ਕਰ ਲੈਣ ਦਿਲ ਖੇ ਨਾਹੇ ਧੀਰ ਦਿਲ ਖੇ ਨਾਹੇ ਧੀਰ ਰੱਬ ਜੋ ਬੋੜੋ ਥੀ ਪਯੋ ਤਦੇ ਵਹੇ ਥੋ ਨੀਰ ਜਿਆ ਸੇਸ ਜੰਗਾਲ ਜਿਆ ਸੇਸ ਜੰਗਾਲ ਮਨਾਓ ਖੜੇ ਪੁੱਟ ਜੋ ਬਦਲ ਪਾਲ ਕਰੋ ਬਿਹਾਲ ਚੌਧਰ ਸੀ ਸੁਹਾ ਕੁਦਰਤ ਇਹ ਸਾ ਦੇਣਾ ਭਾਵਰਾ ਮੋਹਿਲ ਖਾਣ ਚੌਧਰ ਸੀ ਸੁਹਾ ਕੁਦਰਤ ਜੀ ਸਾ ਦੇਣਾ ਭਾਵਰਾ ਮੋਹਿਲ ਖਾਣ ਸੁਹ ਡਿਠੇ ਈਦ ਸੁਹ ਡਿਠੇ ਈਦ ਹਾਏ ਲਜਾਰੀ ਛੋਕਰੀ ਨੇਣ ਪਹਿਜੀ ਦੀਦ ਮਤਲਬ ਥੀ ਪਿਓ ਸ਼ਾਨ ਮਤਲਬ ਜੇ ਹਿਨ ਦੌਰ ਮੇ ਮੁਸ਼ਕਿਲ ਮਿਲੰਦੋ ਮਾਣ ਨਕਲੀ ਥੀ ਪਿਓ ਸ਼ਾਨ ਮਤਲਬ ਜੇ ਹਿਨ ਦੌਰ ਮੇ ਮੁਸ਼ਕਿਲ ਮਿਲੰਦੋ ਮਾਣ ਚਲਾ ਚੜਿਆ ਜੋ ਡੀਹ ਚਲਾ ਚੜਿਆ ਜੋ ਡੀਹ ਘਰ ਵਾਲਣ ਖਾ ਮਾ ਇਹੋ ਲੋਹ ਲਿਕਾਇਆ ਕੀ ਮਨ ਕਾ ਡੀ ਸੌਗਾਤ ਉਸੀ ਰੇ ਮੇ ਥੇ ਕਟੀ ਤੋਲੇ ਜਾਗੀ ਰਾਤ ਨੰਢੜੋ ਪਿਆਰੋ ਬਾਲ ਜੈ ਜੇ ਅੰਗਲਨ ਸਾਹ ਲਗੇ ਘਰ ਸਾਰੋ ਗੁਲਜ਼ਾਰ ਬਾਲ ਆਸਾ ਜੀ ਲਾਟ ਬਾਲ ਆਸਾ ਜੀ ਲਾਟ ਮਤਾ ਉਤੇ ਜਾਣ ਲੱਗੂ ਹੋਜੇ ਕਾ ਉਂਧਾਈ ਰਾਟ ਸਾਹਿਬ ਸੰਗੜੋ ਸੂਰ ਯਾਰ ਮੋਟਾਏ ਮੂੰਹ ਕਦੀ ਦਿਲ ਖਾ ਨਾਹੇ ਦੂਰ ਦੇਵੀ ਜਾਣੇ ਨਾਰ ਦੁੱਖ ਸੁੱਖ ਜੂ ਗਾਲੀਓ ਕਰੇ ਮਨ ਤੈਂਦੇ ਖੇ ਠਾਰ ਨੰਦਰੇ ਇੰਦੇ ਨੂਹ ਦਿਸਜੇ ਥੋ ਨਿਖਰੀ ਪਈ ਸਾਰੇ ਘਰ ਜੀ ਸੂਹ ਕੀ ਅਜੇ ਆਰਾਮ ਨੰਦੜੀ ਫੋੜੀ ਥੀ ਕਰੇ ਕਿਹੜੀ ਨਿੰਦ ਆਰਾਮ ਬਾਰ ਡਿਸੀ ਸ਼ੈਤਾਨ ਹਿਕ ਹਿਕ ਥੇ ਮੋਟੀ ਹੋਇਆ ਘਰ ਆਇਲ ਮਹਿਮਾਨ ਕਿਉਂ ਕਦੋਂ ਸੋ ਪੰਧ ਕੈਸੇ ਜੋ ਰਹਿਤੇ ਚੜਿਓ ਡਾਢੋ ਆਹੇ ਅੰਧ
1: ਦੋਸਤੋ ਸੁਰਹਾਲ ਕਾਰਜਮ ਜੀ ਪੇਸ਼ਕਸ਼ ਬਸ ਏਤਰੀ ਹੀ ਆਵਾਂ ਖਾਂ ਇਜਾਜ਼ਤ ਚਾਹੀਂ ਥਾ ਨਮਸਤੇ।